ਧੰਨਵਾਦ ਤਰੰਗਾ ਆਦਰੇ ਕਹਿੰਦੇ ਮੈਂ ਪਰਿਤਿਆਗਿਆ ਇੱਥੇ ਆਦਰੇ ਮੈਂ ਆਪੀ ਵਰੇ ਵੈਠੂਤ ਮਮਨਮ ਮਟ ਵਤ ਸਮਾ ਵਕਤ ਨੇ ਕੱਕ ਨਹਿ ਮਗਰ ਜੀਵਿਤ ਆਏ ਮੈਂ ਆਪਸ ਠਹਿਰਨ ਬੈਰੇ ਨਿਸਾ ਨਿਰਣਾਮਿਕਾਈ ਇਹ ਧੰਨਵਾਦ ਆਦਰੇ ਕਹਿੰਦੇ ਪਰਿਤਿਆਗਿਆ ਨੰ ਹਿਤਵਤੀ ਇਹ ਕਹਿ ਤਿਲ ਤਿੰਨ ਮੋਲੇ ਸਮਾਵ ਤਮਾਏ